ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਜਾਈ।

0: ਡਾਊਨਲੋਡ ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ ਫੀਲ ਗੁੱਡ ਟ੍ਰੈਕ Brought to you by Dairy Valley.
1: Soft and tender, like grandma's warm hug. Dairy Valley Paneer is made with natural ingredients and zero preservatives. Visit dairyvalley.net.

0: ਅੱਛਾ ਜਦੀ ਜਦੇ ਤੁਹਾਡੇ ਮੈਸੇਜ ਆਉਂਦੇ ਹੈ ਬਟ ਟੈਲ ਯੂ ਵੈਨ ਦ ਮਹਿਫਲ ਰੀਲੀ ਇਜ਼ ਅ ਸਜਦਿੰਗ ਯਾ ਵੀ ਆਰ ਗੋਇੰਗ ਫॉर ਅ ਬਿਟ ਆਫ ਇੰਗਲਿਸ਼ ਹੇਅਰ ਇਜ਼ ਵੈਨ ਨਾਵਿਨ ਕੁੰਡਰ ਡ੍ਰੌਪਸ ਅ ਮੈਸੇਜ ਸੇਜ਼ ਯੈਸ ਰੈਡੀ ਵਾਲੀ ਆਮ ਲਵਿੰਗ ਦ ਬਾਰਿਸ਼ ਵਾਲੇ ਗਾਣੇ ਟੂ ਨਾਵ ਇਜ਼ ਆਲਵੇਜ਼ ਅ ਪਲੇਜ਼ਰ ਟੂ ਹੈਵ ਯੂਰ ਕੰਪਨੀ ਔਨ ਦ ਰੋਲਰ ਕੋਸਟਰ
1: ਟੇਕ ਅ ਰਾਈਡ with Radio Wally's Roller Coaster, only on Laika Radio.
0: So I'm going to squeeze in one last big, beautiful track. And Navin, I'm going to dedicate this one to you. And we're going to catch you after the news for 90s at Night.